ਇਸ਼ਨੋ ਬਾਲੀਵੁੱਡ ਸੰਗੀਤ ਸਫ਼ਰ ਹੀ ਕਰੇ ਹੋਏ ਤੋਂ ਮੈਂ ਕਹਿੰਦਾ ਸੈਲੀਬ੍ਰੇਟਿੰਗ ਅਰਿਜੀਤ ਸਿੰਘ ਇਸ਼ਨੋ ਲਾਲ ਸਿੰਘ ਚੱਡਾ ਜਾਂ ਫਿਲਮਾਂ ਲੈਣ ਹੈ ਗੀਤ ਪ੍ਰੀਤਮ ਹੰਚੇ ਸੰਗੀਤ ਜਾਂ ਗੀਤਾ ਖਾਤਿਰ ਇਸ਼ਨੋ ਤੋਂ ਮੈਂ ਇੱਕ ਤਲੇ